ਸੀ ਦਿਲ ਜਾਨੀ ਦਿਲ ਮੰਗਦੇ ਸੀ ਤੂੰ ਸ਼ੱਕ ਕੀਤਾ ਅਸੀਂ ਕੋਈ ਹੋਰ ਨਹੀਂ ਸੀ ਦੇਖ ਤੇਰੇ ਬਿਨਾਂ ਵੀ ਹੁਣ ਜਿਉਂ ਰਹੇ ਹਾਂ ਅਸੀਂ ਇੰਨੇ ਵੀ ਕਮਜ਼ੋਰ ਨਹੀਂ ਸੀ ਅਸੀਂ ਇੰਨੇ ਵੀ ਕਮਜ਼ੋਰ ਨਹੀਂ ਸੀ ਅਸੀਂ ਇੰਨੇ ਵੀ ਕਮਜ਼ੋਰ ਨਹੀਂ ਸੀ।